ਅਸ਼ਿਕਾ ਜੀ ਸੋ ਕਿਵੇਂ ਲੱਗਾ ਤੁਹਾਨੂੰ ਸਾਰਿਆਂ ਨੂੰ ਜੱਜ ਗਾਣਾ ਲਾਈਕ ਤੇ ਕਮੈਂਟਸ ਕਰਕੇ ਜਰੂਰ ਦੱਸਿਓ ਤੁਹਾਡਾ ਆਪਣਾ ਚੈਨਲ ਅਮਨ ਕੀਰਤ ਆਲਕ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਤਿ ਸ਼੍ਰੀ ਅਕਾਲ।

0: ਵੀਰਾ ਜੀ ਆ ਸ਼ੂਟਰ ਦਾ ਕਿਵੇਂ ਕਰੀਏ
1: ਕਿਹੜਾ ਸ਼ੂਟਰ
0: ਜਿਹੜਾ ਮਾਰਨ ਲਈ ਭੇਜਿਆ ਸੀ ਆਪਾਂ ਨੂੰ
1: ਚੱਲ ਜਾਣਦੇ ਇਹਨੂੰ ਕਰਦੇ ਯਾਦ
0: ਆ ਕਬੂਤਰਾ ਮਾਰ
1: ਚੱਲ ਬਾਈ ਜੀ ਮੇਰੀ ਗੰਨ ਦੇ ਦਿੰਦੇ 73 ਸਾਲਾ ਗੰਨ ਦਾ ਹੋਰ ਨਾ ਦੇ ਦਈਏ ਕੁਛ।